0: ਜਿਹਾ ਹੈ
1: ਇਕੱਠਾ ਆਵੇ ਬਸ
0: ਬਾਹਰੋਂ ਆਵੇ
1: ਬਾਹਰੋਂ ਲਾਉਣਾ ਪੜੇ ਆਪਾਂ ਨੂੰ ਆਗਤ ਪਾਗਤ ਹੈ
0: ਕੋਈ ਨਹੀਂ ਪਹਿਲੇ ਟਾਈਮ ਆਮ ਨਿਹਾ ਅਬ ਕੋਈ
1: ਇੱਕ ਜਾਂ ਆਂਗਣਾ ਵੀ ਦੇਖੋ ਹਮੇ ਤਾਂ ਲੋਕ ਤਰ੍ਹਾਂ ਤਰ੍ਹਾਂ ਰਹੇ ਜੋ ਕੋ ਪੱਥਰ ਬਿੜਾਵੇ ਕੱਚਰ ਮਾਂ ਤੋਂ ਦੇਖੋ ਗੋਬਰ ਨੂੰ ਮਿੱਟੂ ਆਂਗਣਾ ਇਹਦੀ ਕੋਈ ਖਾਸ
0: ਉਹ ਬਹੁਤ ਹੀ ਪਹਿਲਾਂ ਟਾਈਮ ਇਹਨੂੰ ਸ਼ੁੱਧ ਮੰਨੀ ਹੋਏ
1: ਬਈ ਉਹ ਅਭੀ ਵੀ ਹੋ ਪਹਿਲਾਂ ਸ਼ੁੱਧ ਹੋ ਜਾਓ ਆਜ ਹੀ ਸ਼ੁੱਧ ਹੈ
0: ਸ਼ੁੱਧ ਹੈ
1: ਜਣ ਦੇਖੋ ਉਹ ਗੋਬਰ ਜੋ ਕੋ ਆਂਗਣ ਨੂੰ ਮਿੱਟੂ ਹੈ ਗਾਇ ਰੇ ਗੋਬਰ ਰੋ
0: ਗਾਇ ਰੇ ਗੋਬਰ
1: ਲੇਪ ਕਰੀ ਉਡੋ ਇਹ ਮਾਤਾ ਤੇ ਫਿਰਨੇ ਵਿੱਚ ਕਹਿ ਨਿਰੋਗਰ ਹੈ
0: ਬਿਲਕੁਲ
1: ਉਹ ਤੋਂ ਦੇਖੋ ਜ਼ੋਰਦਾਰ ਇੱਕ ਦਿਨ ਬਰਸਾਤ ਹੋਰ ਵੇ ਤੋ ਪਤੀ ਮਕਾਨਾਂ ਕੋਈ ਖਤਰੋ ਕੱਚੇ ਮਕਾਨਾਂ
0: ਕਈ ਨਹੀਂ ਕੱਚੇ
1: ਕੋਈ ਖਤਰੋ ਕੋਲ ਕਈ ਵਾਰ ਆਪਾਂ ਪੱਕੇ ਮਕਾਨਾਂ ਮੂੰਹ ਦੇਖ ਹਾਂ ਕਿ ਬਈ ਬਰਾੜਾ ਹਾਲ ਗੀਰ ਤੇੜਾ ਹਾਲ ਗੀਰ ਪਾਣੀ ਟਪਕਣ ਲੱਗ ਜਾਵੇ
0: ਬੈ ਜਾਨ ਅਬ ਕਈ ਹੈ ਕਿ ਧਰਤੀ ਮਾਂ ਧਮਕ ਜਾਵੇ
1: ਧਮਕ ਜਾਵੇ
0: ਧਮਕਣੇ
1: ਪਾਣੀ ਹੁੰਦਾ ਕੱਚੇ ਮਕਾਨ ਐੜੋ ਕੋਨ
0: ਕੱਚੇ ਮ ਨਹੀਂ ਆ ਕੱਚੇ ਮ ਆ ਜਾਵੇ ਤੋ ਬੋ ਵੀ ਖਤਰੋ ਨਹੀਂ ਹੈ ਵੀਰ
1: ਖਤਰੋ ਕੋ ਨਹੀਂ
0: ਖਤਰੋ ਕੋ
1: ਬਈ ਪੱਕੇ ਮਕਾਨ ਮੇ ਜੇ ਕੋਈ ਦਰਾਰ ਪੜ ਗਈ ਤੋ ਖਤਰੋ ਰਹੇ
0: ਖਤਰੋ ਰਹੇ
1: ਕੱਚੇ ਦੇਖੋ ਆ ਖਾਸੀਅਤ ਕਿ ਬਈ ਬਰਸਾਤ ਹੋਈ ਤੇ ਨੁਕਸਾਨ ਨਹੀਂ
0: ਕੋ ਨਹੀਂ
1: ਔਰ ਕਟਈ ਕੋਈ ਬਰਾੜ ਵੀ ਆਏਗੀ
0: ਤੋ ਵੀ ਨੁਕਸਾਨ ਨਹੀਂ
1: ਨੁਕਸਾਨ ਕੋ ਨਹੀਂ ਤੋ ਜਿਉਂ ਉਹ ਬਣਾਉਣਾ ਪੜੇ ਉੱਪਰ ਮੰਨ ਲਓ ਛੱਜੋ ਜਿਉਂ ਤੇ ਅਮਾਰ ਬਣਾ ਰਿਹਾ ਹੋ ਜਣੇ ਮੈਂ ਕਿਤੇ ਕਾਈ ਮਿਹਨਤ ਕਰਨੀ ਪੜੇ ਕਾਈ ਕਾਈ ਕਰਨਾ
0: ਇਹ ਮੈਂ ਬੈ ਦੇਖੋ ਹਰ ਕੰਨਾ ਲਾਣਾ ਪੜੇ ਪਤਾ ਪਨੇ ਗੋੜੀਆਂ ਲਗਾਉਣੀ ਪੜੇ
1: ਓ
0: ਬਾਅਦ ਮੈਂ ਇਹ ਜਿਹਾ ਮਾਇਆ ਜਾਈਆਂ ਰਾਜ ਕੁਝ ਹੈ ਆਣ ਮਾਇਆ ਬੈ ਮੂਚਾ ਦੇ ਦੇਰ ਕੀੜ ਕਰਨਾ ਪੜੇ ਬਾਅਦ ਮੈਂ ਉਹ ਸਜਣਾ
1: ਤੇ ਪਸੇ ਜਾਂ ਕੋਈ ਮੰਨ ਲਓ ਕਿਸਾਨ ਭਾਈ ਦੇਖੇ ਕਿ ਬਈ ਮੋਨ ਦਿਨ ਲਵਾਂ ਆਪੇ ਬਿਣਾਵਾਂ ਤੇ ਪਸੇ ਕਿਤੇ ਦੇਣਗੀ
0: ਦੇਣਗੀ ਆਮ ਪਰ 1000 ਰੁਪਿਆ ਹੈ
1: ਬਈ ਇੱਕ ਦਿਨ ਦਾ ਉਹ ਕੰਮ ਪਸੇ ਹੀ ਕਿਆ ਕੀ ਕਰ
0: ਉਹ ਜਾਂ ਪਹਿਲੀ ਵਡੇਰਾ ਕਰਤਾ ਹੀ ਹਾਂ
1: ਵਡੇਰਾ ਕਰਤਾ
0: ਹਾਂ ਜਣ ਬੰਦੇ ਅਗਰ ਮੈਂ ਵੀ ਹੀ ਗਿਆ
1: ਜਾਂ ਏਕਰ ਉਹ ਬੰਨ ਲਓ ਤਿਆਰ ਕਰ ਜੂ ਥੇ ਤੋ ਕਿਤੇ ਟਾਈਮ ਤਾਈ ਉਹ ਰਹਿ ਜਾਵੇ
0: ਉਹ ਰਹਿ ਜਾਵੇ 8-9-10
1: ਬਸ ਬਈ ਹਰਕਨਾਰ ਜਗ੍ਹਾ ਤੀਰਿਆ ਹੈ
0: ਹਾਂ ਉਧਰ ਸਾਧ ਰਹਿ ਜਾਵੇ ਇਹ ਉਪਰੋਂ ਵੀ ਇਹ ਹੈ ਕਿ ਆਮਣੇ ਪਟਾੜ ਦਾ ਤੀਰੇ ਤਾਵੜੇ ਹੋਣਾ ਤੇ ਬਾਬੀ ਆਪਾਂ ਟੋਂਕੀ ਬਾਂਧ ਪਾ ਤੀਰ ਬੜੀ ਫੇਰਨੀ ਪੜੇ
1: ਬਈ ਬਾ ਆਪਾਂ ਦੂਜੀ ਲਗਾਣੀ
0: ਹਾਂ ਬਾ ਦੂਜੀ ਲਗਾਣੀ ਪੜੇ
1: ਕਈ ਜਾਂ ਦੇਖੋ ਆਪਾਂ ਰੇ ਇਹ ਆਕੜਾ ਉਹ ਹੈ ਜੋ ਤਿਆਰ ਕਰੇ ਰੇ ਉਪਰ ਖੇਪੜਾ ਲਗਾਵੇ ਬਾ ਮੈਂ
0: ਬਾਰੀ ਉਮਰ ਨਹੀਂ
1: ਬਾਨ ਉਮਰ ਕੋ ਨਹੀਂ
0: ਉਮਰ ਕੋ ਨਹੀਂ ਬੈ ਆਪਾਂ ਰੇ ਬਾਈ 2 ਸਾਲ ਬਰਸਾਤ ਨਿਕਲ ਗਈ ਨਾ ਉਪਾ ਕਰ ਤੇ ਬਾ ਖਾਦ
1: ਬੇ ਗਲ ਜਾਵੇ
0: ਗਲ ਜਾਵੇ
1: ਔਰ ਉਹ ਜੋ ਹਰਕਨੇ ਰ ਤੇਰੀ ਇਰੀ
0: ਇਰੋ ਰੰਗ ਬਦਲੋ ਜੀ ਬਾਕੀ ਉਹ 20 ਸਾਲ ਹੀ ਐਡੋ ਹੀ ਰਹੀ
1: ਐਡੋ ਹੀ ਰਹੀ ਆ ਤਾਂ ਸਾ ਜ਼ੋਰਦਾਰ ਬਾਤ ਬਤਾਈ ਜਣ ਆਪ ਹੈ ਜੋ ਕੋ ਇਹ ਕੱਚਾ ਮਕਾਨ ਹੈ ਨਹੀਂ ਜਗਾ ਪਾਸਾ ਤਿਆਰ ਕਰਨ ਨੂੰ ਕੰਮ ਕਰ ਰਿਹਾ ਉਹ ਤਾਂ ਜ਼ੋਰਦਾਰ ਦੇਖੋ ਆਪਾਂ ਵਡੇਰਾ ਵੀ ਕਰਤਾ ਔਰ ਦੂਜਾ ਵੀ ਕੋਈ ਜੋ ਕੱਚੋ ਬਣਾਰ ਬਿਰਮਾਂ ਰਹਿਣਾ ਚਾਹੇ ਤਾਂ ਬਿਨੇ ਥੇ ਕਾਈ ਕਰਨਾ ਚਾਹੋ ਕੋਈ ਦੇਖੇ ਕਿ ਬਈ ਆਪਾਂ ਕੱਚੋ ਬਣਾਵਾ ਤਾਂ ਤੁਹਾਨੂੰ ਕਾਈ ਵਿਚਾਰ ਹੈ ਕਿ ਬਈ ਕੱਚੋ ਮਕਾਨ
0: ਵਧੀਆ ਰਹੇ
1: ਜ਼ੋਰਦਾਰ ਰਹੇ
0: ਜ਼ੋਰਦਾਰ ਰਹੇ
1: ਬਈ ਪੱਕੇ ਨਾਮ ਹੀ ਜ਼ੋਰਦਾਰ
0: ਜ਼ੋਰਦਾਰ ਰਹੇ
1: ਬਈ ਮਿਹਨਤ ਬਲਾਈ ਪੜੋ
0: ਮਿਹਨਤ ਤਾਂ ਪੜੀ ਮਿਹਨਤ ਬਿਨਾਂ ਤਾਂ ਹੋਵੇ ਕੋਈ ਨਹੀਂ ਔਰ ਵੀ ਪੱਕੇ ਵਿੱਚ ਹੀ ਕਚੋੜੋ ਮੂੰਗੋ ਪੜਿਆ ਬਾਹਰ ਸਮੇਂ
1: ਬਈ ਪਿਆ ਤਾਂ ਲੱਗੇ ਪਰ ਹੈ ਬੱਤੋ
0: ਬੱਤੋ
1: ਆਹ ਬਾਤ ਹੈ ਤੋ ਵਾਹ ਸਮੋਹਨ ਜੀ ਤੋ ਵਿਚਾਰ ਬਤਾਇਆ ਮੈਂ ਇੱਕ ਬਾਈ ਦੇ ਕੋਲ ਔਰ ਹੈ ਜੋ ਵਿਚਾਰ ਕਰ ਰਿਹਾ ਹੈ ਕਿ ਬਈ ਆਪਾਂ ਹੀ ਕਿਹਾ ਆਪਾਂ ਨੂੰ ਹਮਚਾਰ ਬਤਾਵਾਂ ਰਾਮ ਰਾਮ ਸਰ
2: ਰਾਮ ਰਾਮ ਸਰ ਰਾਮ ਰਾਮ ਸਰ ਅਵੇ ਕਸੋ ਵੀ ਕੋਈ ਬਣਾਉਣਾ ਸਾਵੇ ਨਾ ਤੋ ਗੋਗਲਾ ਵੇ ਢੂੰਡੀ ਬਣੋੜੀ ਹੈ ਮਹਾਰਾਤਰੀ ਕੋਈ ਭਾਈ ਆਰ ਵੀ ਨਦੇ ਕੇਰ ਬਸ ਬਣਵਾਓ
1: ਬਈ ਇਤੀ ਜੁਗਤਾਈ ਔਰ ਜ਼ੋਰਦਾਰ ਹੈ
2: ਇਤੀ ਜ਼ੋਰਦਾਰ ਹੈ
1: ਤੋ ਕਈ ਨਾਮ ਆਪ ਰੋ
2: ਮਾਰੋ ਨਾਮ ਸੁਰਦਾ ਰਾਮ ਹੈ
1: ਸੁਰਜਾ ਰਾਮ ਜੀ ਆਪਰੇ ਬਸ ਖੇਤੀ ਆਪਰੇ ਚੌਮਾਸ ਵਾਲੀ
2: ਹੈ ਚੌਮਾਸ ਵਾਲੀ ਹੈ ਖੇਤੀ
1: ਕਈ ਕਈ ਪਾਇਆ ਕਰੋ
2: ਵੈਸੇ ਮੂੰਗ ਹੈ ਮੋਠ ਹੈ ਬਾਜਰੋ ਹੈ
1: ਕਿਸੀ ਆਪਾਂ ਇਹ ਧਰਤੀ ਮੇ ਕਿਸੋ ਦਾਨ
2: ਜ਼ਿਆਦਾ ਦਾਨ ਆਪ ਪਰ ਧਰਤੀ ਬਾਜਰੋ ਹੀ ਮਾਨ ਹੈ ਕੰਗਮਾਰ ਮਾਨ
1: ਬਾਜਰ ਜ਼ਿਆਦਾ ਹੈ ਤੋ ਸੁਰਜਾ ਰਾਮ ਜੀ ਬਾਜਰੀ ਵੀ ਦੇਖੋ ਇਹ ਕਈ ਤਰ੍ਹਾਂ ਦੀ ਵੈ ਕਿਸੀ ਪਾਓ ਬਸ
2: ਆਪ ਦੇਸੀ ਬੀਜ ਹੈ ਵੱਡੇ ਰਾਂ ਤੇ
1: ਦੇਸੀ ਬੀਜ
2: ਬੋਈ ਬਾਵਾ
1: ਦੇਸੀ ਬਾਜਰੀ ਦੀ ਖਾਸਿਤ ਕਾਈ
2: ਖਾਸਿਤ ਇਹ ਹੈ ਕਿ ਦੇਸੀ ਬਾਜਰੀ ਨਿਰੋਗੀ ਰਹੇ ਜੀਵਨ ਨੇ
1: ਜਿਮਨ ਨਿਰੋਗੀ
2: ਜਿਮਨ ਨਿਰੋਗੀ ਰਹੇ ਸੰਕਰ ਬਾਦ ਰੋ ਜਿਮਨ ਸਵਾਦਿਸ਼ਟ ਹੋ
1: ਪਤ ਕੋਈ ਦਵਾਈ ਹੋਵੇ ਛਿੜਕੋ
2: ਆਪਾਂ ਦਵਾਈ ਨਾ ਪਰਵੇਸ਼ ਨਹੀਂ ਕਰਾਂਗੇ
1: ਬਈ ਬਿਨਾ ਦਵਾਈ ਦੇ ਕੀ ਬਾਦ
2: ਦੇਖੋ ਆਪਾਰੀ ਪਸੂਰਾ ਕਾ ਪਸੂਆਂ ਦੀ ਖਾਤ ਹੈ ਬਖਾਤ ਹੈ ਤਾਂ ਜ਼ਰੂਰਤ ਹੈ ਤਾਂ ਖਾਤ ਨਾਕ ਦਾ
1: ਪਸੂਆਂ ਮ ਕਾਈ ਰੱਖੋ
2: ਪਸੂਆਂ ਮ ਗਾਇਆਂ ਰੱਖਾਂ ਬੱਕਰੀਆਂ ਰੱਖਾਂ
1: ਕਿਤੇ
2: ਗਾਇਆਂ 4-5 ਰੱਖਾਂ
1: 4-5 ਕਿਹੜੀ ਕਿਹੜੀ ਨਸਲ ਦੀ ਹੈ
2: ਨਸਲ ਦੀ ਆਪਾਂ ਦੇਸੀ ਹੈ
1: ਦੇਸੀ ਹੈ ਦੁੱਧ ਦੁੱਧ ਘਰੇ ਰੱਖੋ
2: ਦੁੱਧ ਦੇਵਾਂ ਡੇਰੀ ਦੇਵਾਂ ਦੁੱਧ
1: ਦੇਓ
2: ਹਾਂ
1: ਕਿਤਾਕ ਪਿਆ ਪਸ ਕਿੱਲੇ ਮਤ
2: ਕਿੱਲੇ ਮਤ ਗਾਵਾਂ ਮਾ 35 ਰੁਪਏ ਕਿਲੋ ਲੈਵੇ
1: ਬਈ 35 ਰੁਪਏ
2: ਕਿਲੋ ਹਾਂ 35 ਰੁਪਏ ਕਿਲੋ ਲੈਵੇ ਦਾ ਇੱਕ ਟਾਈਮ ਰ ਦੇਦਾ ਇੱਕ ਟਾਈਮ ਰ ਘਰ ਬਤਾ ਦੇ ਮਲੇ
1: ਬਈ ਇੱਕ ਟਾਈਮ ਰ ਦੇ ਦੋ ਜੋ ਕਿਉਂਕਿ ਬਾਂਟੋ ਬਪ
2: ਹਾਂ ਬਾਂਟੋ ਬਪਰਾਣ ਪੜੇ ਨਾ
1: ਜਣ ਦੇ ਕੋਈ ਹਿਸਾਬ ਮਰਾ ਕੋ ਪਸਵਾਰੀ ਖਾਤ ਹੈ ਜਕੀ
2: ਕਾਮਯਾਬ ਹੈ
1: ਕਾਮਯਾਬ
2: ਹੈ ਆਪ

0: ਮਤਲਬ ਹੈ ਕਿ ਦੇਸੀ ਖਾਦ
1: ਦੇਸੀ ਖਾਦ ਜਿਹੜੀ ਖਾਦ ਕੋਲ ਹੁੰਦੀ
0: ਸੋੜਾ ਆਉਂਦੀ ਹੈ ਮਾਰਜ ਇਹ ਟਾਈਮ ਮੈਂ ਦੇਖਾਂਗੇ ਬਈ ਬਰਸਾਤ ਰੋਜੋਂ ਚੌਮਾਸੋ ਆ ਗਏ ਹੈ ਤਾਂ ਇਹ ਟਾਈਮ ਮੈਂ ਪਤੇ ਖੇਤਾਂ ਨੂੰ ਕੋਈ ਕੰਮ ਹੋਏ ਕੋਈ ਨਹੀਂ
1: ਖੇਤਾਂ ਨੂੰ ਤਾਂ ਕੰਮ ਹੋਏ ਨਾ ਹੋਈ ਕਿਉਂ
0: ਕੋਈ
1: ਅਵਾਰ ਵਾੜ ਹੈ ਕਟੀ ਕਣਾ ਹੈ ਰੇ ਕੋਈ ਹੋੜ ਹੈ ਖਾਦ ਖਿੰਡਾ ਹੋਣੀ ਹੈ ਕੰਮ ਹੈ
0: ਕਈ ਜਿਉਂ ਗਰਮੀ ਮਾਨ ਹੈ ਆਪਾਂ ਬੇ ਤਵਿਆ ਕਡਾਰ ਜੁੱਤਾਈ ਕਰੇ
1: ਬੇੜੀ ਜੁੱਤਾਈ ਤਾਂ ਮਾਨ ਰੇਤੀਲੀ ਜ਼ਮੀਨ ਹੈ
0: ਰੇਤੀਲੀ
1: ਹਾਂ ਉਹ ਪੱਕੀ ਜ਼ਮੀਨ
0: ਕੋਈ ਉਡਵਾਰ ਉਡਵਾਰ ਹੈ
1: ਉਡਵਾਰ ਹੈ ਪੱਕੀ ਜ਼ਮੀਨ ਹੋਏ ਪੇੜੀ ਦੀ ਬਾਨ ਪਹਿਲੇ ਜੁੱਤਾਈ ਕਰੇ
0: ਪੱਕੀ ਮੈਂ ਕਾਮਯਾਬ ਬਾਨ ਪਹਿਲੇ ਹੈ ਜੋ
1: ਕਰਨੀ ਪੜੇ
0: ਤਾਂ ਜਿਉਂ ਉੱਪਰ ਚੌਮਾਸੋ ਆਇਆ ਮੈਂ ਕਿ ਸੁਰਦਾ ਰਾਮ ਜੀ ਦੇਖਾਂ ਹਾਂ ਕਿ ਬਿਰਕਾ ਥੋੜੀ ਥੋੜੀ ਕਈ ਦਿਨਾਂ ਹੈ ਜੋ ਪਹਿਲੀ ਬਰਸਣ ਲੱਗ ਗਈ ਕੀ ਕਰ ਲੱਗੇ ਆਪ
1: ਥੋੜੋ ਇਹ ਹੈ ਵਰਤਮਾਨ ਮੈਂ ਫਰਕ ਲੱਗੇ ਥੋੜੋ
0: ਫਰਕ ਲੱਗੇ
1: ਬਣਾ ਬੋਲਿਆ ਜੀ ਕੀ ਬਾਤ ਹੈ ਨਹੀਂ ਕਿ ਜ਼ਮਾਨਾ ਬਦਲ ਗਿਆ ਵਾਸਤੇ ਮੈਂ ਬਦਲ ਗਿਆ
0: ਉਹ ਜਣ ਦੇਖੋ ਬਿਰਖਾ ਟਾਈਮ ਪਹਿਲੀ ਹੁਣ ਲੱਗ
1: ਪਹਿਲੀ ਹੁਣ ਹੋ ਗਈ ਪਹਿਲੀ ਤਾਂ ਅਡੀਕ ਤਾਂ ਤੋਈ ਕੋ ਹੁੰਦੇ ਨਹੀਂ ਅੱਜ ਹਰ ਟਾਈਮ ਹੋਏ
0: ਇਹ ਟਾਈਮ ਮੈਂ ਦੇਖਾਂ ਘਣੀ ਵਾਰ ਸੁਰਜਾ ਰਾਮ ਜੀ ਆਪਾਂ ਜੋ ਹੈ ਜੋ ਖੇਡਿਆ ਨੇ ਹਾਂਗਰੀਆਂ ਦੀ ਫਸਲ ਹੋਇਆ ਕਰੇ ਹਮਕੇ ਉਹ ਬਲਤੀ ਬਾਜੇ ਮਨਾ
1: ਹਾਂਗਰੀ ਹੋਈ ਹੈ ਬਿਨਾ ਬਲਤੀ ਠੰਡ ਰਮਾ
0: ਬਿਨਾ ਠੰਡ ਮੈਂ
1: ਹਰ ਆਦਮੀ ਨੇ ਬਾਤ ਰੋ ਨੋਲੇ ਦੇ ਜਣ ਜ਼ਮਾਨਾ ਬਦਲਿਆ ਕੋ ਨਹੀਂ
0: ਗਣਕਰਾ ਕਿਸਾਨ ਭਾਈ ਕਹਿ ਗਿਆ ਮੁਕੇ ਹਾਂਗਰੀ ਦੀ ਫਸਲ ਮੋਲੀ ਰੀ ਕੀ ਕਰ ਥਾਂ ਰੇ
1: ਨਹੀਂ ਮੋਲੀ ਕੋਰੀ ਨਹੀਂ ਤੇਜ਼ ਰੀ
0: ਥਾਂ ਰੇ ਹੋਈ
1: ਹੋਈ
0: ਕਈ ਤੋਂ ਕਹਿ ਕੇ ਬਈ ਮੈਂ ਲੱਗ ਗਿਆ ਕੋਈ ਗਿਲਡੂ ਰੇੜਾ
1: ਗਿਲਡੂ ਲੱਗ ਗਿਆ ਤਾਂ ਇਹ ਗਿਲਡੂ ਲੱਗਣਾ ਉਹ ਕਾਰਨ ਹੋਇਆ ਹੈ ਕਿ ਹਾਂਗਰੀ ਦਾ ਸੁਭਾਅ ਸੋਕਾ ਮਿਲਿਆ ਕੋਈ ਭਾਈ ਹਾਂਗਰੀ ਕਰੀਏ ਨਾ ਤਾਂ ਹਾਂਗਰੀ ਦਾ ਭਾਅ ਮਿਲਿਆ 1200 1300 ਹਜ਼ਾਰ ਹੀ ਬਤਾ
0: ਕਿਲੇ ਜਣ ਦੇਖੋ ਫਸਲ ਤਾਂ ਕਮਜ਼ੋਰ ਰਹੀ
1: ਨਹੀਂ ਫਸਲ ਤਾਂ ਕਮਜ਼ੋਰ ਇਹ ਹੈ ਕਿ ਬੋਡਿਆਂ ਦੀ ਕਹਿਵਾ ਤਾਂ ਇਹ ਹੈ ਕਿ ਹਾਂਗਰੀ ਮੋਲੀ ਹੋਵੇ ਜ਼ਮਾਨ ਮੋਲ ਹੋਵੇ
0: ਜ਼ਮਾਨ ਮੋਲ ਹੋਵੇ
1: ਔਰ ਮਾਰੇ ਤਾਂ ਹਾਂਗਰੀਆਂ ਹੋਈ ਹੈ
0: ਥਾਂ ਹੋਈ
1: ਹੋਈ ਹੈ ਤਾਂ ਮਾਨ ਆਸ ਹੈ ਭਗਵਾਨ ਦੀ ਕਿ ਭਗਵਾਨ ਜ਼ਮਾਨੋ ਵੀ ਦੇ
0: ਤੋ ਆ ਘਰ ਸਬਜ਼ੀ ਵੀ ਬਣਾਉਣ ਵਾਸਤੇ ਕਰੋ ਕਿ ਬੇੜੀ
1: ਸਬਜ਼ੀ ਬਣਾਉਣ ਵਾਸਤੇ ਜ਼ਰੂਰ ਕਰਾਂ
0: ਬੇੜੀ ਕਰੋ
1: ਬੇ ਸਾਂਗਰੀ ਜ਼ਿਮਾ ਜ਼ਿਆਦਾ ਕਰ ਹਾਂਗਰੀ ਹੋਰ ਕੰਨ ਦੋ
0: ਹਾਂਗਰੀ ਪਚੇ ਕਈ ਨਿਰੋਗੀ
1: ਹਾਂਗਰੀ ਨਿਰੋਗੋ ਕੋਈ ਸਬਜ਼ੀ ਹੈ
0: ਕੋਈ ਸਬਜ਼ੀ ਕੋਨ ਬਈ ਇਹ ਮਾਨ ਕੋਈ ਤਰ੍ਹਾਂ ਦੀ ਦਵਾਈ ਕੋਨ
1: ਕੋਈ ਤਰ੍ਹਾਂ ਦੀ ਮਿਲਾਵਟ ਕੋ ਨਹੀਂ ਅਬ ਹੈਰ ਆਲਾਂ ਦੀ ਹੈ ਕਿ ਉਹ ਕੀ ਸਬਜ਼ੀ ਕਮ ਮਿਲੇ ਜਣ ਬਈ ਤਾਂ ਕੋਡ ਕਰੇ ਆਂ ਪਲੇ ਦੋ ਲਿਲੀ ਹਾਂਗਰੀ ਲੈਵੇ
0: ਜਣਾ ਸਾ ਕੋਡ ਕਰੇ
1: ਲਿਲੀ ਔਰ ਆਪਾਂ ਬੇ ਖੇਤਾਂ ਨਾਲ ਮੰਦ ਬੇਟਾਂ ਤੋਂ ਖੇਤਾਂ ਮਾਰ ਤਰੇ ਦੀ ਦੇਸੀ ਸਬਜ਼ੀ ਹੈ ਜਿਹੜੀ ਆਪਾਂ ਨੇ
0: ਜੇ ਆਪਾਂ ਖੇਤੀ ਦੀ ਬਾਤ ਕਰਾਂ ਤਾਂ ਜਿਉਂ ਆਪ ਕਹਿ ਰਹੇ ਹੋ ਕਿ ਬਈ ਬਾਜਰੀ ਬਾਹਾ ਮੋਟੀ ਬਾਤ ਇਹ ਬੀਜ ਪਤਾ
1: ਬੀਜ ਮੈਂ ਤਾਂ ਇਹ ਹੈ ਕਿ ਮੋਟ ਤੋਂ ਅਬੇ ਬਾਜ਼ਾਰ ਨੂੰ ਲਾਰ ਵੀ ਦਾ ਬਾਜ਼ਾਰ ਹੈ ਕਿ ਬਾਜ਼ਾਰ ਨੂੰ ਲਾਰ ਮੈਂ ਬੀਜੀ ਨਹੀਂ
0: ਬਈ ਘਰੋਂ ਰੱਖੋ
1: ਘਰੋਂ ਰੱਖਾਂ ਵੀ ਇਧਰ ਸੋਖੋ ਨਹੀਂ ਪਿਆ
0: ਬਈ ਹੁਲੇ ਕੋਨ ਵੀ ਟਾਈਮ
1: ਤਾਂ ਨਹੀਂ ਹੁਲੇ ਕੋਨ
0: ਕੀ ਕਰ ਰੱਖੋ
1: ਕੋਈ ਜਾਬ ਤੋਂ ਥੋੜਗਣੇ ਸਹੀ ਜਈਆਂ ਰੱਖਾਂ
0: ਜਾਬ ਤੋਂ ਕਰ ਜਣ ਦੇਖੋ ਇਹ ਹਿਸਾਬ ਹੈ ਜਿਕੋ ਖੇਤੀ ਨੂੰ ਪੂਰਾ ਧਿਆਨ ਦੇ ਰਿਹਾ
1: ਪੂਰਾ ਧਿਆਨ ਦੇਵਾਂ ਜਣਾਈ ਪੂਰੀ ਨੀਪ
0: ਦੇਸੀ ਖੇਤੀ ਲੈ ਰਿਹਾ
2: ਰਾਮ ਰਾਮ ਸਾਹ ਰਾਮ ਰਾਮ